ਮਾਰਿਆ ਅਨੇ ਉਸ ਗੱਲ ਕੀਤਾ ਹੈ ਮੇਰੇ ਵਾਲਮਾ ਮੇਰੇ ਬੁਹਾ ਜਵਾਂ ਸਾ ਸਿਦਾ ਯਾਂ ਗਾ ਕਕੀਤਾ ਹੈ ਪਿਦਾਰਾ ਅਲਿਮਾ ਚਲੋ ਸਾਗਲਾ ਸਿਦਾ ਯੋਦਨਨੇ ਕਕੀਤਾ ਹੈ ਤੁਆ।